0: ਸਭ ਤੋਂ ਇਹ ਸਾਡਾ ਗੋਲ ਆ ਹੁੰਦੇ ਲਿਖਾਂ ਚ ਨਹੀਂ ਵਾਈਸ ਮੁੰਡੇ ਸਭ ਦੇ ਅਮਨ ਗਲੈਡ ਕੇ ਜੱਟ ਮੇਰਾ ਕੋਲ
1: ਓ ਮੇਰੇ ਨਾਲ ਖੜ ਕੇ ਤੂੰ ਬਾਲੀ ਜੱਟਦੀ ਤੇਰੇ ਬਿਨਾ ਔਖਾ ਘਟਾ ਪਲ ਬੱਲੀਏ ਮੇਰੀਆਂ ਤੂੰ ਗਣਾ ਵਿੱਚ ਜਾਵੇ ਰੱਜਦੀ ਕਰ ਮੇਰੇ ਮਸਲੇ ਦਾ ਹੱਲ ਬੱਲੀਏ ਨੀ ਚਾਹੇ
2: ਤੇਰੇ ਲੰਘ ਜਾਵੇ ਕੋਲੋ ਲਾਡੋ ਰਾਣੀਏ ਨੀ ਆਸ਼ਕਾਂ ਦਾ ਹਾਲ ਕੀ ਆ ਪੁੱਛ ਮਰ ਜਾਣੀਏ ਨੀ ਹੱਲ ਕਰ ਦੇਵਾਂਗੇ ਜੇ ਮੰਗ ਕਰੇਗੀ ਤੇਰਾ ਹੀ ਘਾਟਾ ਜੇ ਤੂੰ ਸੰਗ ਕਰੇਗੀ।